0: ਮੋਜਾਂ ਗਰਾਈਂਦੀਆਂ ਕਾਰਜਕ੍ਰਮ ਸੁਣਨ ਵਾਲੇ ਸਾਰੇ ਕਿਸਾਨ ਬਾਗਬਾਨ ਭਾਈ ਭੈਣਾਂ ਜੋ ਸਾਰਿਆਂ ਸਰੋਤਿਆਂ ਜੋ ਕਿਸਾਨ ਮਿੱਤਰ ਦੀ ਟਿਆਲੇ ਤੇ ਦੋ ਹੱਥ ਜੋੜੀ ਕੇ ਪਿਆਰ ਭਰੀ ਰਾਮ ਰਾਮ ਕਨੇ ਅੱਜ ਕਿਸਾਨ ਸਾਥੀਓ ਰਸੀਲੂ ਭਾਈ ਮੇਰੇ ਸੋਗੀ ਟਿਆਲੇ ਪਰ ਅੱਜ ਪੁੱਜ ਗਏ ਹੋ ਨਾ ਮੇਰੇ ਸੋਗੀ ਹੈ ਨਾ ਰਾਮ ਰਾਮ ਰਸੀਲੂ ਭਾਈ ਜੀ
1: ਜੀ ਰਾਮ ਰਾਮ ਭਾਊ ਰਾਮ ਰਾਮ ਕਨੇ ਸਾਰਿਆਂ ਸਰੋਤਿਆਂ ਜੋ ਮੇਰੀ ਤਰਫ ਤੇ ਵੀ ਰਾਮ ਰਾਮ
0: ਜੀ ਤਰਸੀਲੂ ਭਾਈ ਜੀ ਦੇਖਾ ਵੀ ਮਿੰਜੋ ਤਾਂ ਇੰਨਾ ਲੱਗਾ ਕਰਦਾ ਕਿ ਸਿੱਧਾ ਤੁਹਾਂ ਖੇਤਰਾਂ ਤੇ ਜਿਹੜਾ ਸਹਿ ਟਿਆਲੇ ਆਏ ਨਾ
1: ਬਿਲਕੁਲ ਭਾਊ ਕਹਿੰਦਾ ਦੇਖਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਜਿਹੜਾ ਪ੍ਰਮੁੱਖ ਫਸਲ ਹੈ ਹਾੜੀ ਭਾਈ ਧਾਨਾਂ ਦੀ ਹੈ ਨਾ ਜੋਰ ਸਹੁਰੇ ਨੇ ਕੰਮ ਲੱਗਿਆ ਤਾਂ ਤੁਹਾਨੂੰ ਪਤਾ ਹੁਣ ਤਾਂ ਸਾਂਝੋ ਇਹ ਹੀ ਖਿਆਲ ਨਹੀਂ ਹੈ ਕਿ ਆਹਾਂ ਕੱਲ੍ਹ ਨੂੰ ਕੁਣਦਿਆਂ ਕੰਮ ਕਿਤੋਂ ਲੱਗੀ ਪਾਉਣਾ ਕਹਿੰਦਾ ਕੁਛ ਪੱਟੀਏ ਦੇ ਪੱਖੇ ਚਲੀ ਪਾਉਣਾ
0: ਹਾਂ ਬਿਲਕੁਲ
1: ਭਾਈ ਥੋੜ੍ਹਾ ਜਿਹਾ ਟਾਈਮ ਥਾ ਕਹਿੰਦਾ ਮਿੰਜੋ ਪਤਾ ਮੇਰਾ ਭਾਉ ਟਿਆਲੇ ਪਰ ਮਿੰਜੋ ਨਿਆਲਾ ਦਾ ਕਹਿੰਦਾ ਮੈਂ ਤਾਂ ਫਿਰੀ
0: ਦੇਖਾਂ ਭਾਈ ਜਿੱਥੋਂ ਜਿੱਥੋਂ ਤਾਂ ਪਾਣੀ ਦਾ ਸਾਧਨ ਕੁੱਲਾ ਲੱਗਦੀਆਂ ਹੀ ਹੈ ਨਾ ਸਹਿ ਆਹਾਂ ਦੇ ਕਿਸਾਨ ਸਾਥੀ ਤਾਂ ਜਿਹੜੇ ਸਹਿ ਕਾਫੀ ਦਿਨਾਂ ਤੇ ਜਿਹੜੇ ਸਹਿ ਲੱਗੀ ਵੀ ਹੋਈ ਕੁਛ ਵਿਹਲੇ ਵੀ ਹੋਈ ਹੋ ਲੇਕਿਨ ਜਿਹੜੇ ਜਿਹਨਾਂ 'ਚ ਥੋੜ੍ਹੀ ਪਾਣੀ ਦੀ ਜਿਹੜੀ ਸਹਿ ਸੋਚਿਆ ਤੀ ਕਿ ਪਾਣੀ ਪਰਮ ਪਿਤਾ ਪਰਮਾਤਮਾ ਸੋਹਣੀ ਕਹਿੰਦਾ ਲਗਾਤਾਰ ਜਿਹੜੇ ਸਹਿ ਇਹ ਪਿਛਲੀਆਂ ਤਿੰਨ ਚਾਰ ਦਿਨ ਰਾਤੀ ਤੇ ਜਿਹੜੀ ਵਰਖਾ ਹੋ ਦੀ ਨਾ ਰਾਤੀ ਰਾਤੀ ਵਰਖਾ ਕਹਿੰਦਾ ਦਿਨਾਂ ਕਿਸਾਨੇ ਜਿਹੜਾ ਸਹਿ ਕੰਮ ਕਰਨੇ ਵਧੀਆ ਨਿੰਬਲ ਜਿਹੜੇ ਸਹਿ ਪਰਮਾਤਮਾ ਨੇ ਦਿੱਤੇ ਹੈ ਨਾ
1: ਬਿਲਕੁਲ ਕਹਿੰਦਾ ਦੇਖਾ ਭਾਊ ਆਹਾਂ ਬੋਲਦੇ ਵੀ ਰਹਿੰਦੇ ਟਿਆਲੇ ਤੇ ਵਾਰ ਵਾਰ ਕੇ ਦੇਖਾ ਕੁਛ ਵੀ ਕੰਮਿਓ ਜਲਦਬਾਜ਼ੀ ਨਹੀਂ ਕਰਨੀ ਹੈ ਕੁਦਰਤੀ ਗੱਲਾਂ ਹੁੰਦੀਆਂ ਥੋੜ੍ਹਾ ਕੁਦਰਤ ਆ ਪਰ ਵੀ ਸਾਂਝੋ ਛੱਡ ਦੇਣਾ ਚਾਹੀਦੀਆਂ ਕਹਿੰਦਾ ਐਸਾ ਨਹੀਂ ਹੈ ਕਿ ਕੁਦਰਤ ਸਾਥ ਨਹੀਂ ਦਿੰਦੀ ਕੁਦਰਤ ਭਾਈ ਹਾੜਾ ਤੁਹਾਡਾ ਸਾਰਿਆਂ ਦਾ ਪੂਰਾ ਪੂਰਾ ਸਾਥ ਦਿੰਦੀ ਆਹਾਂ ਥੋੜ੍ਹੇ ਦੇ ਆਹਾਂ ਆਦਮੀ ਲੋਕ ਹੀ ਹਨ ਜਿਹੜਾ ਥੋੜ੍ਹਾ ਪ੍ਰਕਿਰਤੀ ਨੇ ਖਿਲਵਾੜ ਕਰਾ ਦੇ ਤੀਦੀ ਆ ਵਜ੍ਹਾ ਨੇ ਥੋੜ੍ਹਾ ਇਹ ਮੌਸਮ ਵਿੱਚ ਜਿਹੜਾ ਵੀ ਬਦਲਾਵ ਆ ਦੇ ਸਾਨੂੰ ਦੇਖਣੇ ਮਿਲਾ ਦੇ ਪਰ ਫਿਰ ਵੀ ਸਹਿ ਬੋਲਦੇ ਨਾ ਕਿ ਭਗਵਾਨ ਹੈ ਕੁਦਰਤ ਹੈ ਸਭ ਕੁਛ ਹੈ ਭਾਈ ਹੈ ਨਾ ਕਹਿੰਦਾ ਸਾਰਿਆਂ ਆਪਣੀ ਫਸਲ ਵੀ ਲਗਾਈ ਕਹਿੰਦਾ ਗਾਂ ਲਗਾਉਣੀ ਕਹਿੰਦਾ ਆਸਾ ਕਰਦੇ ਕਿ ਸਾਰਿਆਂ ਆਪਣੇ ਅੱਛੇ ਕੰਮ ਕਾਰ ਜਿਹੜਾ ਸਹਿ ਠੀਕ ਕਰਨੇ ਆ
0: ਹਾਂਜੀ ਦੇਖਾ ਵੀ ਕਾਰਜਕ੍ਰਮ ਮੈਂ ਮੌਜਾਂ ਕਰਾਈ ਦੀਆਂ ਨਾ
1: ਜੀ
0: ਗੱਲਾਂ ਬਾਤਾਂ ਵੀ ਆਹਾਂ ਦੇ ਜਿਹੜੀ ਸਹਿ ਗਰਾਈ ਦੀਆਂ ਕਹਿੰਦਾ ਖੇਤ ਖਲਿਆਨਾਂ ਦੀਆਂ ਆਹ ਕਰਦੇ ਹਨ ਨਾ
1: ਬਿਲਕੁਲ ਬਿਲਕੁਲ
0: ਕਹਿੰਦੀ ਹੈ ਕਿ ਹਾਂ ਗੱਲ ਕਰਾ ਕਰਦੇ ਇਹ ਕਿ ਆਪਣਾ ਜਿਹਾ ਹੁਣ ਖਰੀਫ ਮੌਸਮ ਹੈ ਕਹਿੰਦਾ ਧਾਨ ਹੋਈ ਛੱਲੀ ਸੋਇਆਬੀਨ ਇਸ 'ਤੇ ਜਿਤਨੀ ਵੀ ਕੱਦੂ ਵਰਗੀ ਆਹਾਂ ਦੀਆਂ ਸਬਜ਼ੀਆਂ ਨੇ ਕਿਸਾਨ ਇਹਨਾਂ ਕੰਮਾਂ ਵਿੱਚ ਜਿਹੜਾ ਸਹਿ ਵਿਅਸਤ ਹੈ ਕਹਿੰਦਾ ਦੇਖਾ ਕ੍ਰਿਸ਼ੀ ਜੋ ਉੱਨਤ ਬਣਾਉਣੇ ਤਾਈਆਂ ਦੇਖਾ ਅੱਜ ਕੱਲ੍ਹ ਕ੍ਰਿਸ਼ੀ ਕਿਤਨੀ ਜਿਹੜੀ ਸਹਿ ਉੱਨਤ ਹੋਈ ਹੈ ਨਾ
1: ਬਿਲਕੁਲ
0: ਤਰ੍ਹਾਂ ਤਰ੍ਹਾਂ ਦੇ ਜਿਹੜੇ ਸਹਿ ਬੀਜ ਆਈ ਹੋ ਨੋਈ ਨੋਈ ਜਿਹੜੀਆਂ ਸਹਿ ਤਕਨੀਕਾਂ ਆਈਆਂ ਕਿ ਜਿਸ ਆਹਾਂ ਬੋਲ ਸਕਦੇ ਕਿ ਅੱਜ ਜਿਹੜਾ ਸਹਿ ਖੇਤੀ ਕਰਨਾ ਜਿਹੜਾ ਸਹਿ ਬਿਲਕੁਲ ਸਰਲ ਵੀ ਹੋਈ ਹੈ
1: ਸਰਲ ਹੋਈ ਹੈ ਪਰ ਸਾਰਿਆਂ ਤੋਂ ਵੱਡੀ ਗੱਲ ਇਹ ਹੀ ਹੈ ਕਿ ਪਾਊ ਸਹਿ ਬੋਲਦੇ ਨੇ ਕਿ ਗਿਆਨ ਹੋਣਾ ਜ਼ਰੂਰੀ

0: ਕਿ ਦਿਖਾ ਆਉਣੇ ਵਾਲਾ ਮੌਸਮ ਜਿਹੜਾ ਸਾ ਬਰਸਾਤ ਦਾ ਮੌਸਮ ਹੈ। ਕਹਿੰਦਾ ਬਰਸਾਤ ਦੇ ਮੌਸਮ ਵਿੱਚ ਸਾਡੇ ਜਿਹੜਾ ਡੰਗਰ ਬੱਚੂ ਹੁੰਦੇ ਤਿਨੇ ਵੀ
1: हाँ
0: ਕਈ ਪ੍ਰਕਾਰ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਉਂਦਾ। ਕਹਿੰ ਕਿ ਹੜੀਆਂ ਘਰਾਲਾਂ ਦੀ ਗੱਲ ਕਰੀਏ ਜਾਂ
1: ਬੜਾ
0: ਫਿਰ
1: ਚੱਕਰ ਹੋ
0: ਘਰਾਲਿਆਂ ਦੇ
1: ਜਾਂਦਾ,
0: ਬਾਹਰ ਦੀ ਗੱਲ ਕਰੀਏ
1: ਹਾਂ,
0: ਤਾਂ
1: ਰੋਣਾ।
0: ਸਾਰਿਆਂ ਪੱਖੀਆਂ ਚਿੱਕੜੀ ਚਿੱਕੜ ਹੁੰਦਾ। ਕਹਿੰ ਕਿ ਸੁੱਕਣੇ ਟਾਈਮ ਮਿਲਦਾ ਨਹੀਂ ਭਾਊ, ਹੈ
1: ਹਾਂਜੀ,
0: ਨਾ, ਧੁੱਪ ਆਉਂਦੀ ਨਹੀਂ। ਤਾਂ ਕਿਆ ਹੁੰਦਾ ਕਈ ਵਾਰੀ ਇਹਨਾਂ ਦੇ ਖੁਰਾਂ 'ਚ ਕਹਿੰਦਾ ਪੂੰਛਾਂ 'ਚ ਕਹਿੰਦਾ ਮੂੰਹ 'ਚ ਕਈ ਵਾਰੀ ਐਸੇ ਰੋਗ ਲੱਗੀ ਜਾਂਦੇ ਜਿਸ ਆਹ ਖੁਰ ਪੱਕਾ ਮੂੰਹ ਪੱਕਾ ਵੀ ਰੋਗ ਬੋਲਦੇ।
1: ਬਿਲਕੁਲ ਹਾਂ,
0: ਤਾਂ ਇਸ ਰੋਗ ਤੋਂ ਬਚਾਉਣੇ ਤਾਂ ਹੀ ਆਹ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਜੋ ਪਹਿਲਾਂ ਹੀ ਥੋੜ੍ਹੀ ਦੇਰ ਸਾਵਧਾਨੀ ਵਰਤਣਾ ਪਾਉਂਦੀ। ਕਹਿੰਦਾ ਸਮੇਂ ਤੋਂ ਪਹਿਲਾਂ ਹੀ ਆਪਣੇ ਪਸ਼ੂਏ ਦਾ ਜਿਹੜਾ ਸਾ ਟੀਕਾਕਰਨ ਕਰਨਾ ਜਿਹੜਾ ਸਾ ਜ਼ਰੂਰੀ ਹੁੰਦਾ। ਤਾਂ ਦੇਖਾ ਜੀ ਇਸ ਵਕਤ ਥੋੜ੍ਹਾ ਜਿਵੇਂ ਪਿਛਲੇ 2 ਮਹੀਨੇ ਇਹ ਤਾਂ ਵੀ ਸਮਾਈ
1: ਹਾਂ,
0: ਚੱਲਿਆ ਹਾਂ, ਪਰ
1: ਟੀਕਾ
0: ਜਿਹੜਾ ਨਹੀਂ ਕਰਵਾਈ ਸਕੇ ਉਸ ਹੈ
1: ਹਾਂ
0: ਇਸ ਵਕਤ ਵੀ ਹੀ ਜਿਹੜਾ ਸਾ ਟੀਕਾਕਰਨ ਆਪਣੇ ਪਸ਼ੂਏ ਦਾ ਕਰੀ ਸਕਦੇ।
1: ਹਾਂ
0: ਕਹਿੰਦਾ ਇਸ ਰੋਗ ਤੇ ਆਪਣੇ ਪਸ਼ੂਏ ਜਿਹੜਾ ਸਾ ਬਚਾਈ ਸਕਦੇ।
1: ਜੀ, ਇਸ ਤੇ ਸੋਗੀ ਜਿਹੜਾ ਸਾ ਬਰਸਾਤ ਹੈ, ਕਹਿੰਦਾ ਖੂਬ ਮਾਤਰਾ ਵਿੱਚ ਜਿਹੜਾ ਸਾ ਪੌਦਾ ਰੋਪਣ ਜਿਹੜਾ ਸਾ ਜ਼ਰੂਰ ਕਰਨਾ ਹੈ ਨਾ,
0: ਜੀ ਜੀ
1: ਖੂਬ ਸਾਰੇ ਜਿਹੜਾ ਸਾ ਪੇੜ ਲਗਾ, ਤਾਂ ਹੀ ਦੇਖਾ ਆਹਾਂ ਦਾ ਆਸ ਪੜੋਸ ਜਿਹੜਾ ਸਾ ਹਰਾ ਭਰਾ ਜਿਹੜਾ ਸਾ ਰਹਿਣਾ, ਕਹਿੰਦਾ ਬਿਲਕੁਲ ਸ਼ੁੱਧ ਤਾਜ਼ੀ ਹਵਾ ਜਿਹੜੀ ਸਾ ਹਾਂਜੀ ਮਿਲੀ ਪਾਣੀ ਹੈ ਨਾ।
0: ਬਿਲਕੁਲ ਬਿਲਕੁਲ, ਯਾਨੀ ਕਿ ਸਾ ਆਹ ਬਾਰ ਬਾਰ ਗਲਾਉਂਦੇ ਕਿ ਧਰਤੀ ਹੈ ਪਰ ਹਰਿਆਲੀ, ਕਹਿੰਦਾ ਸਾਰਿਆਂ ਪੱਖਿਆਂ ਖੁਸ਼ਹਾਲੀ,
1: ਜੀ
0: ਹੈ ਨਾ ਜੀ।
1: ਜੀ
0: ਤਾਂ ਇਹਨਾਂ ਹੀ ਗੱਲਾਂ ਬਾਤਾਂ ਜੋ ਆਹ ਫਿਰੀ 'ਤੇ ਲੈਂਦੇ ਵਿਰਾਮ, ਕਹਿੰਦਾ ਸੁਣਦੇ ਇਹ ਲੋਕ ਗੀਤ।
1: ਜੀ।